0: ਹਾਂਜੀ ਗ੍ਰਾਂਡ ਔਰ ਗੁਪਤਾ ਸੋਰੀ ਰੇਡੀਓ ਅਮਨ ਐਫ ਐਮ 104.4 ਬਟਾ ਗ੍ਰਾਮ ਜੀ ਉਹ ਕੱਲ ਤਰਫ ਤੇ ਗੁਰੂ ਚੁਪਲੇ ਨੂੰ ਸਰ ਸੁਤੀ ਅਸਲਾਮ ਅਲੈਕਮ ਜੀ
1: ਸਲਾਮ ਦੱਸਣਾ ਚਾਹੁੰਦੇ ਹੋ